ਪਹਿਚਾਣ ਲੈਣਾ, ਨਾ ਕੋਈ ਪਹਿਚਾਣ ਲੈਣਾ, ਹਿੰਮਤ ਨਾਮ ਆਪਣਾ ਤੂੰ ਬ੍ਰਾਂਡ ਮੈਂ ਬਦਲ। ਪੁਸ਼ਪਾ ਪੁਸ਼ਪਾ ਪੁਸ਼ਪਾ ਪੁਸ਼ਪਾ।